0: ਦੁਨੀਆ ਤੋਂ ਕੀ ਜੋ ਲਿਓ ਨਾ ਔਰ ਬਾਈ ਟਿਕਟ ਲਿਓ ਹੋ ਰੇਲ ਕੋ ਜਾ ਦੁਨੀਆ ਜਾ ਪਹੁੰਚੇ
1: ਲਾਹੌਰ
0: ਤਾਂ ਦੋਨੋਂ ਭਾਈ ਕਹਾਂ ਪਹੁੰਚੇ ਹੈ
1: ਲਾਹੌਰ
0: ਲਾਹੌਰ ਕੀ ਸਟੇਸ਼ਨ ਤੇ ਜਾ ਕੇ ਉਤਰ ਜਾਂਦੇ ਯਾ ਤੂੰ ਮਤੋ ਮਿਲਾ ਕੇ ਅਲਵਰ ਕੀ ਸਟੇਸ਼ਨ ਤੇ ਆ ਕਰਕੇ ਪਰਿਸਲ ਬੈਠਦੇ ਦੋਨੋਂ ਭਾਈ ਛੀਲੇ ਲਾਹੌਰ ਤੇ ਪਹੁੰਚੇ ਲਾਹੌਰ ਤੇ ਪਹੁੰਚ ਗਿਆ ਦਿਨ ਨਿਕਲੋ ਦੋਨੋਂ ਭਾਈ ਨੇ ਕਹੀਂ ਹੋਟਲ ਤੇ ਨਾਸ਼ਤਾ ਪਾਣੀ ਕਰਕੇ ਕਹਾ ਕੀ ਤਲਾਸ਼ ਕਰੀ ਪੁੱਛਤਾ ਡੋਲਾ ਸ਼ਹਿਰ ਨੇ ਕਿ ਯਹਾਂ ਠਿਕਾਣੋ ਕਹਾ ਹੈ ਜਹਾਂ ਪੇ ਦੁਨਾਲੀ ਮਿਲੇ ਔਰ ਜਹਾਂ ਪੇ ਫੌਜ ਰਹਿਤੀ ਹੈ ਜਾਂਚ ਕਰਕੇ ਨਹੀਂ ਕਹਾਂ ਪਹੁੰਚੋ ਭਾਈ ਠਿਕਾਣਾ ਪੇ ਜਹਾਂ ਫੌਜ ਪੜੀ ਹੀ ਮਹਾਰਾਜ ਕੀ ਚਾਰੂ ਮੇਰ 18 ਗਜ ਕਾ ਡੰਡਾ ਖਿੱਚਾ ਪਰਾ ਜਵਾਨਾਂ ਕੀ ਪਰੇਡ ਕਰਵਾ ਰਹੋ ਕੌਣ ਕਰਨਲ ਸਾਹਿਬ ਚਾਰੂ ਮੇਰ ਦੇਖ ਕੇ ਨੀ ਦੋਨੋਂ ਭਾਈ ਮਹਾਦੇਵ ਸੁਮਰ ਕੇ ਹੁੱਡਾਣ ਮਾਰੀ ਜਾ ਕੇ 18 ਗਜ ਕਾ ਡੰਡਾ ਪੇ ਜਾ ਬੈਠਾ ਉਹ ਬੈਠਾ ਵੀ ਕਹਾ ਜਹਾਂ ਹਥਿਆਰਨ ਕੋ ਔਰ ਕੋਤ ਲਗੋ ਪੜੋ ਦੀਵਾਰ ਕੇ ਸਾਥ ਬੀਚ ਮੈਦਾਨ ਮੇ ਕਰਨਲ ਸਾਹਿਬ ਪਰੇਡ ਕਰਵਾ ਰਹੋ ਕੌਣ ਸੀ ਜਵਾਨ ਇਕਦਮ ਚ ਨਜ਼ਰ ਕੌਣ ਦੀ ਪੜਤੀ ਹੈ ਕਰਨਲ ਸਾਹਿਬ ਕੀ ਕੌਣ ਡੰਡਾ ਪੇ ਦੁਆਦ ਵੀ ਕੌਣ ਬੈਠਾ ਦੋਨੋਂ ਭਾਈ ਸਾਥ ਸਾਥ ਫੁੱਟੀ ਜਵਾਨ ਇੱਕ ਇੱਕ ਬੁਲੰਦ ਕੀ ਨਾਰ ਤੇ ਕਰਨ ਕਾ ਫੇਟਾ ਨਾਰਨ ਕੀ ਸੀ
1: ਮੂਛ
0: ਨੇਨਾ ਝਕੜੀ ਝਕੜ ਕਰੇ ਜਦ ਦੋਨੋਂ ਭਾਈ ਕੇ ਨਜ਼ਰ ਪੜ ਜਾਤਾ ਕੌਣ ਕੌਣ ਕੇ ਕਰਨਲ ਸਾਹਿਬ ਕੇ ਉਹ ਕਹਿ ਰਹੇ ਕੋਈ ਅੱਛਾ ਜਵਾਨ ਨੇ ਕੋਈ ਦੇਖ ਰਹੇ ਕੋਈ ਬਾਤ ਨਹੀਂ ਦੇਖਣਾ ਦੋ ਫਿਰ ਬਾਕੀ ਧਿਆਨ ਕਹਾ ਚਲੋ ਜਾਤਾ ਕਰਨਲ ਸਾਹਿਬ ਕੋ ਜਵਾਨਨ ਕੀ ਪਰੇਡ ਪੇ ਅਬ ਦੋਨੋਂ ਭਾਈ ਸੋਚ ਰਹਾ ਹੈ ਜਬ ਬਿੰਦੂ ਕਨ ਕੋ ਤੋ ਘਾਟੋ ਇੱਕ ਇੱਕ ਕਰਕੇ ਆਪਣਾ ਮਨ ਕੀ ਸੀ ਛਾਂਟ ਲੈ ਦੋਨੋਂ ਭਾਈ ਤਰਾਕ ਦੇਸੀ ਆਰ ਕੂਦ ਕੇ ਡੰਡਾ ਅੰਦਰ ਪਹੁੰਚ ਜਾਤੇ ਇੱਕ ਬਿੰਦੂ ਕੇ ਉਠਾਵੇ ਇੱਕ ਧਰੇ ਇੱਕ ਉਠਾਵੇ ਇੱਕ ਧਰੇ ਇੱਕ
1: ਉਠਾਵੇ
0: ਜੇ ਜਾਨ ਦੇ ਤੇ ਜ਼ਮੀਦਾਰ ਗਹਾਟਾ ਮੇ ਤਲ ਫੇਰੀ ਲਗਾ ਰੋ ਹੋ ਜੇ ਇਸ ਤੇ ਤਲ ਫੇਰੀ ਲਗਾ ਦੀ ਪੂਰਾ ਹਥਿਆਰਨ ਮੇ ਜਬ ਪੂਰਾ ਹਥਿਆਰਨ ਮੇ ਹੱਥ ਓ ਯਾਨੇ ਤਲ ਫੇਰੀ ਲਗਾਈ ਉਠਾ ਕੇ ਦੋਨੋਂ ਭਾਈ ਨੇ ਦੋ ਬਿੰਦੂ ਪਸੰਦ ਕਰੀ ਪਸੰਦ ਕਰਕੇ ਪੇਟੀ ਉਠਾਈ ਪੇਟੀ ਨੇ ਆਪ ਸਾਹਿਬ ਜੀ ਕੇ ਬਾਰੂਦ ਗੋਰੀ ਟੋਪੀ ਭਰਨਾ ਪੇਟੀ ਕਸਦੀ ਸਰੀਰ ਕੇ ਭਾਂਡੀ ਕੇ ਪੇਟੀ ਬਾਂਧ ਲੇ ਕੰਧਾ ਕੇ ਬਿੰਦੂ ਕੰਨੇ ਲਗਾ
1: ਲੇ
0: ਜਦ ਦੋਨੋਂ ਭਾਈ ਨੇ ਤਿਆਰ ਹੋ ਗਿਆ ਲੈ ਸੋਕੇ ਸੁਮਰ ਕੇ ਮਹਾਦੇਵ ਤਰਕ ਕਾ ਪਹੁੰਚ ਜਾਤੇ ਹੈ ਠੱਡ ਪੁੱਟ ਡੰਡਾ ਪੇ ਉੱਪਰ ਜਾਵੇ ਮਹਾਦੇਵ ਜੀ ਕੋ ਸੁਮਰ ਕੇ ਪਹੁੰਚ ਕੇ ਉੱਪਰ ਇਹ ਝਾਕਾ ਕਰਨ ਸਾਹਿਬ ਬੋਲੋ ਕੀ ਕਰਨ ਲੱਗੇ ਸੀ ਭਾਈ ਜਵਾਨ ਉੱਪਰ ਚੜ ਗਏ ਬੋਲੇ ਤੋ ਯਾਰ ਅਗਰ ਇਹਨੇ ਛੇੜੂ ਤੋ ਕਿਆ ਪਤਾ ਇਹ ਹਥਿਆਰ ਇਨਕੇ ਹੱਥ ਮੇ ਚਾਲੂ ਕਰ ਦਿਆ ਤੋ ਬਹੁਤ ਜਵਾਨ ਕਰ ਲਿਆ ਅਗਰ
1: ਹੋ
0: ਜਾਏਗਾ ਤੋ ਜਾਨਾ ਲੇਕਿਨ ਇਹ ਬੰਦ ਕਰੀ ਘੁੰਮੇ ਕੋ ਬੋਲੋ ਨੇ ਭਾਈ ਪੈਸਾ ਦੇ ਦੇ ਰਜਿਸਟਰੀ ਔਰ ਯਾ ਕੋ ਨਾਮ ਕਰਵਾ ਲਈ ਮੈਂ ਇਹ ਬੋਲੋ ਪਾਗਲ ਕਾ ਬੱਚਾ ਜਬ ਰੁਪਿਆ ਦੇਗਾ ਲਾਇਸੈਂਸ ਕਰਵਾਏਗਾ ਜਬ ਲੈ ਕੇ ਚਲੇਗਾ ਤੋ ਕੌਣ ਕਹੇਗਾ ਕਿ ਹੀਰ ਕੋਈ ਆਇਓ ਜਬ ਮੈਂ ਕਿਆ ਬਿਆਨ ਕਰਤਾ ਹੈ ਕਿਆ ਬਾਤ ਆ ਗਈ